ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਮੈਂ ਹਾਜ਼ਰ ਹਾਂ ਸ਼ਮਿੰਦਰ ਕਲੇਰ। ਅੱਜ ਦੇ ਇਸ ਪ੍ਰੋਗਰਾਮ 'ਚ ਅਸੀਂ ਸੁਣਾਂਗੇ ਭੈਣੇ ਸਾਵਣ ਆਇਆ ਵਿਸ਼ੇ 'ਤੇ ਵਾਰਤਾ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਾਉਣ ਦਾ ਮਹੀਨਾ ਚੱਲ ਰਿਹਾ ਹੈ ਅਤੇ ਸਾਉਣ ਦੇ ਮਹੀਨੇ 'ਤੇ ਆਧਾਰਿਤ ਕੁਝ ਗੀਤ ਵੀ ਸੁਣਾਏ ਜਾਣਗੇ ਅਤੇ ਅੱਜ ਕੌਮਾਂਤਰੀ ਸ਼ੇਰ ਦਿਵਸ ਵੀ ਹੈ ਜੋ ਪੂਰੇ ਵਿਸ਼ਵ 'ਚ ਮਨਾਇਆ ਜਾ ਰਿਹਾ ਹੈ। ਹਰ ਸਾਲ 29 ਜੁਲਾਈ ਨੂੰ ਇਹ ਦਿਹਾੜਾ ਮਨਾਇਆ ਜਾਂਦਾ ਹੈ। ਸ਼ੇਰ ਦੀ ਖੂਬਸੂਰਤੀ ਦੇ ਤਾਂ ਕਹਿਣੇ ਹੀ ਕੀ। ਇੱਕ ਸਮਾਂ ਹੁੰਦਾ ਸੀ ਪੂਰੀ ਦੁਨੀਆ 'ਚ ਵੱਡੀ ਤਾਦਾਦ 'ਚ ਸ਼ੇਰ ਹੁੰਦੇ ਸਨ, ਪਰ ਮਨੁੱਖ ਦੀ ਸਵਾਰਥੀ ਪ੍ਰਵਿਰਤੀ ਦਾ ਨਤੀਜਾ ਹੀ ਇਹ ਕਿ ਜੰਗਲਾਂ ਦੀ ਲਗਾਤਾਰ ਕਟਾਈ ਅਤੇ ਇਸ ਤੋਂ ਇਲਾਵਾ ਇਹਨਾਂ ਦਾ ਸ਼ਿਕਾਰ ਹੋਣ ਦੇ ਨਾਲ ਸ਼ੇਰਾਂ ਦੀ ਗਿਣਤੀ ਘਟਣ ਲੱਗੀ ਅਤੇ ਇਹਨਾਂ 'ਚ ਤਕਰੀਬਨ 95% ਦੀ ਗਿਰਾਵਟ ਆਈ ਏ। ਭਾਰਤ ਸਰਕਾਰ ਵੱਲੋਂ ਇਹਨਾਂ ਦੀ ਸੁਰੱਖਿਆ ਦੇ ਲਈ ਚਲਾਈਆਂ ਸਫਲ ਮੁਹਿੰਮਾਂ ਕਰਕੇ ਫਿਰ ਤੋਂ ਸ਼ੇਰਾਂ ਦੀ ਗਿਣਤੀ 'ਚ ਵਾਧਾ ਹੋਇਆ ਅਤੇ ਇਕੱਲੇ ਭਾਰਤ 'ਚ 70% ਤੋਂ ਜ਼ਿਆਦਾ ਸ਼ੇਰ ਰਹਿੰਦੇ ਨੇ। ਸ਼ੇਰਾਂ ਨੂੰ ਬਚਾਉਣ ਅਤੇ ਉਹਨਾਂ ਦੀ ਸੁਰੱਖਿਆ ਅਤੇ ਉਹਨਾਂ ਦੀ ਲੁਪਤ ਹੁੰਦੀਆਂ ਪ੍ਰਜਾਤੀਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ 2010 'ਚ ਰੂਸ ਦੇ ਪੀਟਰਸਬਰਗ 'ਚ ਇੱਕ ਸਿਖਰ ਸੰਮੇਲਨ 'ਚ ਕੌਮਾਂਤਰੀ ਸ਼ੇਰ ਦਿਹਾੜਾ ਮਨਾਉਣ ਦਾ ਐਲਾਨ ਕੀਤਾ ਗਿਆ ਸੀ। ਇਸ ਸੰਮੇਲਨ 'ਚ ਮੌਜੂਦ ਕਈ ਦੇਸ਼ਾਂ ਦੀਆਂ ਸਰਕਾਰਾਂ ਨੇ 2020 ਤੱਕ ਸ਼ੇਰਾਂ ਦੀ ਗਿਣਤੀ ਨੂੰ ਦੁੱਗਣਾ ਕਰਨ ਦਾ ਟੀਚਾ ਮਿਥਿਆ ਸੀ। ਜੇ ਤੁਸੀਂ ਚਾਹੁੰਦੇ ਹੋ ਕਿ ਸ਼ੇਰਾਂ ਦੀ ਪ੍ਰਜਾਤੀਆਂ ਲੁਪਤ ਨਾ ਹੋਣ ਤਾਂ ਤੁਹਾਨੂੰ ਸਭ ਨੂੰ ਕੁਦਰਤ ਦੇ ਨਾਲ ਪਿਆਰ ਪਾਉਣਾ ਪਵੇਗਾ। ਬਿਨਾਂ ਜੰਗਲਾਂ ਰੁੱਖਾਂ ਤੋਂ ਤਾਂ ਧਰਤੀ ਦੀ ਤਪਸ਼ ਇੰਨੀ ਵੱਧ ਜਾਂਦੀ ਏ ਕਿ ਗਰਮੀ ਕਾਰਨ ਸਭ ਤਰਲੋ ਮੱਛੀ ਹੁੰਦੇ ਫਿਰਦੇ ਨੇ। ਕੁਦਰਤੀ ਨਜ਼ਾਰਿਆਂ ਦੀ ਤੁਲਨਾ ਤਾਂ ਕਿਸੇ ਵੀ ਸ਼ਹਿਰ ਦੇ ਨਾਲ ਨਹੀਂ ਕੀਤੀ ਜਾ ਸਕਦੀ। ਸਾਉਣ ਦੇ ਮਹੀਨੇ 'ਚ ਪੈਣ ਵਾਲੀ ਬਰਸਾਤ ਦਾ ਆਪਣਾ ਵੱਖਰਾ ਹੀ ਨਜ਼ਾਰਾ ਹੁੰਦਾ ਏ ਅਤੇ ਇਸ ਰੁੱਤੇ ਹਰ ਪਾਸੇ ਹਰਿਆਵਲ ਹੀ ਹਰਿਆਵਲ ਹੋ ਜਾਂਦੀ ਏ ਅਤੇ ਪਸ਼ੂ ਪੰਛੀ ਵੀ ਬੜੇ ਹੀ ਖੁਸ਼ ਨਜ਼ਰ ਆਉਂਦੇ ਨੇ, ਕਿਉਂਕਿ ਹਰਿਆਵਲ ਦੇ ਇਸ ਮੌਸਮ 'ਚ ਉਹਨਾਂ ਨੂੰ ਵੀ ਰਜਵੀਂ ਖੁਰਾਕ ਮਿਲਦੀ ਏ ਅਤੇ ਫਿਰ ਬਾਗੀ ਪੀਘਾਂ ਪਾਈਆਂ ਜਾਂਦੀਆਂ ਨੇ। ਸਾਉਣ ਦੀ ਆਮਦ ਦੀ ਖੁਸ਼ੀ 'ਚ ਗਾਇਕ ਬਲਕਾਰ ਸਿੱਧੂ ਕਿਸ ਨੂੰ ਝੂਟਾ ਲੈਣ ਲਈ ਕਹਿ ਰਹੇ ਨੇ, ਆਓ ਸੁਣਦੇ ਹਾਂ ਇਸ ਗੀਤ 'ਚ। ਇੱਕ ਝੂਟਾ ਲੈ ਜਾ ਵੇ ਸੋਨੇ ਦੇ ਦੰਦ ਵਾਲਿਆ,

ਅਤੇ ਵਗਦੀਆਂ ਗਰਮ ਲੂਆਂ ਕਾਰਨ ਤਪਦੀ ਬੇਸਬਰੀ ਧਰਤੀ ਸਾਉਣ ਮਹੀਨੇ ਦੀ ਬਰਸਾਤ ਨਾਲ ਠਾਰੀ ਜਾਂਦੀ ਹੈ ਤਾਂ ਸਾਰਾ ਆਲਾ ਦੁਆਲਾ ਨਸ਼ਾਇਆ ਜਾਂਦਾ ਹੈ। ਸਮੁੱਚੀ ਬਨਸਪਤੀ, ਮਨੁੱਖ, ਜੀਵ ਜੰਤੂ, ਪਸ਼ੂ ਪੰਛੀ ਜਿੱਥੇ ਸਾਉਣ ਦੇ ਮਹੀਨੇ ਪੈਣ ਵਾਲੇ ਮੀਂਹ ਨਾਲ ਅਥਾਹ ਰਾਹਤ ਮਹਿਸੂਸ ਕਰਦੇ ਹਨ, ਉੱਥੇ ਗਰਮੀ ਕਾਰਨ ਪਾਣੀ ਦੀ ਕਮੀ ਨਾਲ ਸੁੱਕਣ ਕਿਨਾਰੇ ਪਹੁੰਚ ਚੁੱਕੇ ਨਦੀਆਂ, ਨਾਲੇ, ਟੋਭੇ, ਛੱਪੜ ਆਦਿ ਸਭ ਭਰ ਜਾਂਦੇ ਹਨ। ਧਰਤੀ ਹੇਠੋਂ ਨਿਕਲਣ ਵਾਲੇ ਪਾਣੀ ਨੂੰ ਸਾਹ ਲੈਣ ਦਾ ਸਮਾਂ ਮਿਲ ਜਾਂਦਾ ਹੈ। ਮਹਾਨ ਕੋਸ਼ ਦੇ ਕਰਤਾ ਭਾਈ ਕਾਨ ਸਿੰਘ ਨਾਭਾ ਅਨੁਸਾਰ ਸੰਸਕ੍ਰਿਤ ਦੇ ਸ਼੍ਰਾਵਣ ਅਰਥਾਤ ਜਿਸ ਮਹੀਨੇ ਦੀ ਪੂਰਨਮਾਸ਼ੀ ਵਿੱਚ ਸ਼੍ਰਵਣ ਨਛੱਤਰ ਹੋਵੇ, ਐਸੇ ਮਹੀਨੇ ਨੂੰ ਸਾਉਣ ਜਾਂ ਸਾਵਣ ਕਿਹਾ ਜਾਂਦਾ ਹੈ। ਸਾਉਣ ਮਹੀਨੇ ਦਾ ਸਾਡੇ ਜਨਜੀਵਨ, ਸਮਾਜ, ਸੱਭਿਆਚਾਰ, ਆਰਥਿਕਤਾ ਅਤੇ ਅਧਿਆਤਮਕਤਾ ਨਾਲ ਡੂੰਘਾ ਸੰਬੰਧ ਹੈ। ਸਾਵਣ ਮਹੀਨਾ ਸਾਡੇ ਇਤਿਹਾਸ ਅਤੇ ਮਿਥਿਹਾਸ ਵਿੱਚ ਬਹੁਤ ਮਹੱਤਤਾ ਰੱਖਦਾ ਹੈ। ਹਿੰਦੂ ਪਰੰਪਰਾ ਅਨੁਸਾਰ ਇਸ ਮਹੀਨੇ ਸ਼ਿਵਜੀ ਦੇ ਵਰਤ ਅਤੇ ਪੂਜਾ ਦਾ ਵਿਸ਼ੇਸ਼ ਮਹੱਤਵ ਹੈ। ਹਰ ਸੋਮਵਾਰ ਨੂੰ ਭਗਵਾਨ ਸ਼ਿਵਜੀ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਵਰਤ ਰੱਖੇ ਜਾਂਦੇ ਨੇ। ਮਾਨਤਾ ਅਨੁਸਾਰ ਇਹਨਾਂ ਵਰਤਾਂ ਨੂੰ ਰੱਖਣ ਵਾਲੇ ਭਗਤਾਂ ਤੋਂ ਸ਼ਿਵਜੀ ਬਹੁਤ ਪ੍ਰਸੰਨ ਹੁੰਦੇ ਨੇ। ਇਸੇ ਧਾਰਨਾ ਨੂੰ ਮੰਨਦਿਆਂ ਸ਼ਿਵਜੀ ਨੂੰ ਪ੍ਰਸੰਨ ਕਰਨ ਲਈ ਲੋਕ ਪੂਜਾ ਪਾਠ ਅਤੇ ਇਹ ਵਰਤ ਰੱਖਦੇ ਨੇ। ਇਸ ਵਰਤ ਵਿੱਚ ਭਗਵਾਨ ਸ਼ਿਵ, ਮਾਤਾ ਪਾਰਵਤੀ ਅਤੇ ਨਾਲ ਹੀ ਗਣੇਸ਼ ਜੀ ਅਤੇ ਨੰਦੀ ਦਾ ਧਿਆਨ ਕਰਦੇ ਹੋਏ ਪੂਜਾ ਕੀਤੀ ਜਾਂਦੀ ਹੈ। ਲੋਕ ਸਾਉਣ ਦੇ ਮਹੀਨੇ ਰੱਖੇ ਜਾਣ ਵਾਲੇ ਇਸ ਵਰਤ ਨੂੰ ਮਨਿੱਛਤ ਫਲ ਦੀ ਪ੍ਰਾਪਤੀ ਲਈ ਕਰਦੇ ਨੇ। ਇਸ ਪੂਜਾ ਨੂੰ ਪੂਰੀ ਵਿਧੀ ਵਿਧਾਨ ਨਾਲ ਕੀਤਾ ਜਾਂਦਾ ਹੈ। ਵੇਦਾ ਪੁਰਾਣਾ ਵਿੱਚ ਸਾਉਣ ਮਹੀਨੇ ਵਿੱਚ ਹੋਣ ਵਾਲੀ ਇਸ ਸ਼ਿਵ ਪੂਜਾ ਅਤੇ ਵਰਤ ਦੀ ਮਾਨਤਾ ਅਤੇ ਕਥਾ ਦੇ ਵਿਸ਼ੇਸ਼ ਮਹੱਤਵ ਬਾਰੇ ਵਿਸਥਾਰ ਨਾਲ ਜ਼ਿਕਰ ਮਿਲਦਾ ਹੈ। ਕਈ ਲੋਕ ਆਪਣੀ ਆਸਥਾ ਅਨੁਸਾਰ ਕਈ ਕਈ ਮੀਲ ਪੈਦਲ ਚੱਲ ਕੇ ਇਸ ਮਹੀਨੇ ਕਾਵਟ ਯਾਤਰਾ ਵੀ ਕਰਦੇ ਨੇ। ਭਗਤਾਂ ਦੀ ਧਾਰਨਾ ਅਨੁਸਾਰ ਸ਼ਿਵਜੀ ਜੀ ਨੂੰ ਇਸ ਮਹੀਨੇ ਜਲ ਚੜ੍ਹਾਉਣ ਨਾਲ ਮਨੁੱਖ ਨੂੰ ਪ੍ਰਭੂ ਪ੍ਰਾਪਤੀ ਹੁੰਦੀ ਹੈ। ਪੰਜਾਬੀ ਸੱਭਿਆਚਾਰ ਵਿੱਚ ਭਾਵੇਂ ਹਰ ਮਹੀਨੇ ਨੂੰ ਕਿਸੇ ਨਾ ਕਿਸੇ ਤਿੱਥ ਤਿਉਹਾਰ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ, ਪਰ ਸਾਵਣ ਮਹੀਨੇ ਦਾ ਆਪਣਾ ਵੱਖਰਾ ਰੂਪ, ਰੰਗ ਅਤੇ ਢੰਗ ਹੈ। ਸਾਉਣ ਮਹੀਨੇ ਵਿੱਚ ਚਾਰੇ ਪਾਸਿਓਂ ਉਮੜਦੀਆਂ ਕਾਲੀਆਂ, ਕਨਕੌਰ ਘਟਾਵਾਂ, ਸ਼ੋਕ ਹਵਾਵਾਂ, ਰਿਮਝਿਮ ਰਿਮਝਿਮ ਵਸਦੇ ਬਦਲਾਂ ਨੂੰ ਵੇਖ ਕੇ ਮੋਰਾਂ ਦਾ ਪਹਿਲਾ ਪਾਉਣਾ, ਕੋਇਲਾਂ ਦਾ ਬਿਰਹਾ ਦੀ ਅਵਸਥਾ ਵਿੱਚ ਮਿੱਠਾ ਮਿੱਠਾ ਰਾਗ ਅਲਾਪਣਾ, ਬੀਂਡਿਆਂ ਦਾ ਮਨਮੋਹਕ ਸੁਰੀਲੀਆਂ ਆਵਾਜ਼ਾਂ ਵਿੱਚ ਗਾਉਣਾ ਅਤੇ ਪਪੀਹੇ ਦੀ ਪੁਕਾਰ ਇਸ ਮੌਸਮ ਵਿੱਚ ਹੋਰ ਰੰਗ ਭਰ ਦਿੰਦੀ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਵਡਹੰਸ ਰਾਗ ਦੇ ਤੀਸਰੇ ਸ਼ਬਦ ਵਿੱਚ ਸਾਉਣ ਮਹੀਨੇ ਦੇ ਇਸ ਕੁਦਰਤੀ ਵਿਸਮਾਦ ਭਰੇ ਨਜ਼ਾਰਿਆਂ ਨੂੰ ਵੇਖ ਪ੍ਰਭੂ ਭਗਤੀ ਵਿੱਚ ਲੀਨ ਹੁੰਦਿਆਂ ਰੱਬ ਦੇ ਪਿਆਰਿਆਂ, ਸਖੀਆਂ ਸਹੇਲੀਆਂ ਅਤੇ ਭੈਣਾਂ ਦੇ ਨਾਮ ਨਾਲ ਆਵਾਜ਼ ਦਿੰਦੇ ਹੋਏ ਆਖਿਆ, ਮੌਰੀ ਰੁਣ ਝੁਣ ਲਾਇਆ ਭੈਣੇ ਸਾਵਣ ਆਇਆ। ਇਸੇ ਤਰ੍ਹਾਂ ਹੋਰ ਗੁਰੂਆਂ ਨੇ ਵੀ ਇਸ ਮਹੀਨੇ ਦੇ ਮਹੱਤਵ ਨੂੰ ਗੁਰਬਾਣੀ ਵਿੱਚ ਦਰਜ ਕੀਤਾ ਹੈ। ਸਾਉਣ ਮਹੀਨੇ ਨਾਲ ਅੰਬਰ ਉੱਪਰ ਛਾਈਆਂ ਕਾਲੀਆਂ ਘਟਾਵਾਂ ਜਿੱਥੇ ਮੋਰਾਂ ਨੂੰ ਪਹਿਲਾਂ ਪਾਉਣ ਲਈ ਮਜਬੂਰ ਕਰ ਦਿੰਦੀਆਂ ਹਨ, ਉੱਥੇ ਸਾਉਣ ਮਹੀਨੇ ਹੋਣ ਵਾਲੀ ਬਾਰਿਸ਼ ਕਾਰਨ ਹੀ ਧਰਤੀ ਉੱਪਰ ਵਣ ਜਾਂ ਜੰਗਲ ਉਪਜੇ ਹਨ। ਵਣ ਧਰਤੀ ਮਾਤਾ ਦੇ ਗਹਿਣੇ ਨੇ ਅਤੇ ਇਸ ਦੀ ਸੁੰਦਰਤਾ ਨੂੰ ਵਧਾਉਂਦੇ ਜੀਵ ਜੰਤੂਆਂ ਲਈ ਪਨਾਹ ਵੀ ਬਣਦੇ ਨੇ। ਪ੍ਰਕਿਰਤੀ ਦੀ ਸਲਾਹੁਣਾ ਕਰਦੇ ਹੋਏ ਭਾਈ ਗੁਰਦਾਸ ਜੀ ਨੇ ਬਹੁਤ ਹੀ ਸੁੰਦਰ ਸ਼ਬਦਾਂ ਵਿੱਚ ਲਿਖਿਆ ਹੈ, ਸਾਵਣ ਵਣ ਹਰਿਆਵਲੇ ਵੱਠੇ ਸੁੱਕੇ ਅੱਕ ਜਵਾਹਾ। ਗੁਰਬਾਣੀ ਦੇ ਨਾਲ ਹੀ ਸਮਾਜਕ ਤੌਰ 'ਤੇ ਵੀ ਸਾਉਣ ਮਹੀਨਾ ਲੰਬੇ ਤਿਉਹਾਰ ਦੇ ਰੂਪ ਵਿੱਚ ਸਾਹਮਣੇ ਆਉਂਦਾ ਹੈ। ਪੁਰਾਤਨ ਸਮੇਂ ਤੋਂ ਹੀ ਲੋਕ ਜੀਵਨ ਵਿੱਚ ਸਾਉਣ ਮਹੀਨੇ ਦੀ ਮਹੱਤਤਾ ਰਹੀ ਹੈ। ਭਾਰਤ ਇੱਕ ਖੇਤੀ ਪ੍ਰਧਾਨ ਮੁਲਕ ਹੈ ਜਿੱਥੇ ਬਹੁਗਿਣਤੀ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਜਾਂ ਇਸ ਨਾਲ ਜੁੜੇ ਹੋਰ ਕੰਮ ਧੰਦੇ ਹਨ। ਸਾਉਣ ਮਹੀਨੇ ਪੈਣ ਵਾਲੀ ਭਰਵੀਂ ਬਰਸਾਤ ਝੋਨੇ ਅਤੇ ਹੋਰ ਫਸਲਾਂ ਲਈ ਬਹੁਤ ਹੀ ਲਾਹੇਵੰਦ ਮੰਨੀ ਜਾਂਦੀ ਹੈ। ਅਨੁਮਾਨਕਤਾ ਅਨੁਸਾਰ ਕਿਸੇ ਸਮੇਂ ਤਾਂ ਸਾਉਣੀ ਦੀ ਸਾਰੀ ਫਸਲ ਹੀ ਸਾਉਣ ਮਹੀਨੇ 'ਤੇ ਨਿਰਭਰ ਹੁੰਦੀ ਸੀ ਅਤੇ ਕਿਸਾਨ ਅੱਡੀਆਂ ਚੁੱਕ ਚੁੱਕ ਕੇ ਇਸ ਮਹੀਨੇ ਦਾ ਰਾਹ ਵੇਖਿਆ ਕਰਦੇ ਸਨ। ਜਦ ਸਾਉਣ ਮਹੀਨੇ ਦੀ ਲੰਮੀ ਝੜੀ ਲੱਗਣੀ ਤਾਂ ਲੋਕਾਂ ਆਖਣਾ ਸ਼ੁਰੂ ਕੀਤਾ, ਸਾਉਣ ਦੀ ਝੜੀ ਅਤੇ ਮੋਤੀਆਂ ਦੀ ਲੜੀ। ਸਾਵਣ ਦੀ ਰਿਮਝਿਮ ਨਾਲ ਸਭ ਦਰਖਤ ਅਤੇ ਘਾਹ ਬੂਟੇ ਹਰੇ ਭਰੇ ਹੋ ਉੱਠਦੇ। ਬਾਰਿਸ਼ ਨਾਲ ਸਾਰੀ ਬਨਸਪਤੀ ਝੂਮ ਉੱਠਦੀ ਅਤੇ ਇਵੇਂ ਮਹਿਸੂਸ ਹੁੰਦਾ ਜਿਵੇਂ ਕੁਦਰਤ ਰਾਣੀ ਹਰੇ ਕਚੂਰ ਰੰਗ ਦੀ ਪੁਸ਼ਾਕ ਪਾ ਕੇ ਮੁਸਕਰਾ ਰਹੀ ਹੋਵੇ। ਇਸ ਅਲੌਕਿਕ ਅਤੇ ਅਜਬ ਨਜ਼ਾਰੇ ਨੂੰ ਵੇਖ ਕੇ ਸਮੁੱਚੀ ਲੁਕਾਈ ਆਪ ਮੁਹਾਰੇ ਹੀ ਸ਼ਿੰਗਾਰੀ ਜਾਂਦੀ। ਗੁਰੂਆਂ ਪੀਰਾਂ ਤੋਂ ਇਲਾਵਾ ਕਈ ਪ੍ਰਸਿੱਧ ਲੇਖਕਾਂ ਨੇ ਵੀ ਸਾਵਣ ਮਹੀਨੇ ਦਾ ਜ਼ਿਕਰ ਆਪਣੀਆਂ ਰਚਨਾਵਾਂ ਵਿੱਚ ਕੀਤਾ ਹੈ। ਇਹਨਾਂ ਲੇਖਕਾਂ ਦੁਆਰਾ ਰਚਿਤ ਕਈ ਨਜ਼ਮਾਂ ਅਤੇ ਗੀਤ ਲੋਕ ਗੀਤਾਂ ਦੀ ਪਦਵੀ ਧਾਰਨ ਕਰ ਚੁੱਕੇ ਹਨ। ਜਿਵੇਂ ਭਾਈ ਵੀਰ ਸਿੰਘ ਆਪਣੀ ਸਾਵਣ ਕਵਿਤਾ ਰਾਹੀਂ ਸੰਬੋਧਿਤ ਹੁੰਦੇ ਲਿਖਦੇ ਹਨ ਕਿ ਚੜਿਆ ਸਾਵਣ ਮਹੀਨਾ, ਸਈਆਂ ਪੀਂਘਾਂ ਨੇ ਪਾਈਆਂ,
ਸ਼ੂਲਾਂ ਵੱਜਣ

0: ਲੇਜੇ ਛਿੱਕੀ ਮੰਜੀ ਤੇ ਪਈਆਂ, ਉਮੜ ਉਮੜ ਕੇ ਬੱਦਲ ਆਇਆ, ਕਣੀ ਕਣੀ ਵਸ ਜਾਣਾ, ਭਰਿਆ ਤ੍ਰਿੰਜਣ ਡਾਰ ਕੂੰਜਾਂ ਦੀ, ਸਭਨਾਂ ਨੇ ਉੱਡ ਜਾਣਾ। ਭਾਈ ਵੀਰ ਸਿੰਘ ਤੋਂ ਇਲਾਵਾ ਪ੍ਰੋਫੈਸਰ ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ, ਦਵਿੰਦਰ ਸਤਿਆਰਥੀ ਅਤੇ ਧਨੀ ਰਾਮ ਚਾਰਤਿਕ ਆਦਿ ਬਹੁ ਲੇਖਕਾਂ ਨੇ ਆਪਣੀ ਰਚਨਾਵਾਂ ਰਾਹੀਂ ਸਾਉਣ ਦੇ ਮਹੀਨੇ ਬਾਰੇ ਜੋ ਚਰਚਾ ਕੀਤੀ ਉਹ ਲੋਕ ਬੋਲੀ ਜਾਂ ਲੋਕ ਗੀਤ ਬਣ ਗਈ। ਉਦਾਹਰਣ ਵਜੋਂ ਧਨੀ ਰਾਮ ਚਾਰਤਿਕ ਦੀ ਕਵਿਤਾ ਵਿਚਲੇ ਇੱਕ ਟੱਪਾ ਜਿਸ ਵਿੱਚ ਸਾਉਣ ਮਹੀਨੇ ਨਾਲ ਮੁਟਿਆਰ ਦੇ ਮੋਹ ਨੂੰ ਇੰਜ ਪ੍ਰਗਟ ਕਰਦੇ ਹਨ। ਬਾਲਮ ਵਾਰ ਨੇ ਤਿਆਰੇ ਦੇ ਜਾ ਸਾਉਣ ਦੇ ਦਿਨ ਉਧਾਰੇ। ਸਾਵਣ ਮਹੀਨੇ ਦੌਰਾਨ ਜਿੱਥੇ ਹਰ ਨੌਜਵਾਨ ਦਿਲ ਸ਼ਾਇਰੀ ਕਰਨ ਲੱਗ ਜਾਂਦਾ ਹੈ, ਉੱਥੇ ਬਜ਼ੁਰਗਾਂ ਨੂੰ ਵੀ ਸਾਵਣ ਮਹੀਨੇ ਵਗਦੀਆਂ ਸਿਲੀਆਂ ਸਿਲੀਆਂ ਹਵਾਵਾਂ ਆਪਣਾ ਅਤੀਤ ਚੇਤੇ ਕਰਵਾ ਜਾਂਦੀਆਂ ਹਨ। ਬਰਸਾਤ ਦੀਆਂ ਫੁਹਾਰਾਂ ਨਾਲ ਖੀਵੇ ਬੱਚੇ ਇਸ ਮੌਸਮ ਦੀ ਖੁਮਾਰੀ ਤੋਂ ਅਣਗੋਲੇ ਨਹੀਂ ਰਹਿੰਦੇ। ਉਹ ਵੀ ਗਲੀਆਂ ਵਿੱਚ ਟੋਲੀਆਂ ਬਣਾ ਕੇ ਕਹਿੰਦੇ ਹਨ, ਕਾਲੀਆਂ ਇੱਟਾਂ ਕਾਲੇ ਰੋਡ, ਮੀਂਹ ਬਰਸਾ ਦੇ ਜ਼ੋਰ ਜ਼ੋਰ, ਰੱਬਾ ਰੱਬਾ ਮੀਂਹ ਵਰਸਾ, ਸਾਡੀ ਕੋਠੀ ਦਾਣੇ ਪਾ। ਸਾਉਣ ਮਹੀਨੇ ਰੁਮਕਦੀਆਂ ਸਿਲੀਆਂ ਠੰਡੀਆਂ ਹਵਾਵਾਂ ਅਤੇ ਛਮ ਛਮ ਪੈਂਦੀ ਬਰਸਾਤ ਕਾਰਨ ਮੌਸਮ ਇੰਨਾ ਸੁਹਾਵਣਾ ਹੋ ਜਾਂਦਾ ਹੈ ਕਿ ਹਰ ਕੋਈ ਇਸ ਮੌਸਮ ਦਾ ਆਨੰਦ ਮਾਣਦਾ ਹੈ। ਕੁਝ ਲੋਕ ਗੀਤ ਸੰਗੀਤ ਰਾਹੀਂ ਅਤੇ ਕੁਝ ਵਰਦੇ ਮੀਂਹ ਦੌਰਾਨ ਪਕਵਾਨ ਬਣਾ ਕੇ ਇਸ ਮੌਸਮ ਦਾ ਆਨੰਦ ਮਾਣਦੇ ਹਨ। ਪੰਜਾਬ ਦੇ ਘਰਾਂ 'ਚ ਸਾਵਣ ਦਾ ਸਾਰਾ ਮਹੀਨਾ ਹੀ ਉਸਤਤ ਭਰਿਆ ਮੰਨਿਆ ਜਾਂਦਾ ਹੈ। ਅਕਸਰ ਲੋਕ ਆਪਣੇ ਘਰਾਂ ਵਿੱਚ ਖੀਰ ਪੂੜੇ ਬਣਾ ਕੇ ਖਾਂਦੇ ਨੇ। ਇੱਥੋਂ ਤੱਕ ਕਿ ਇਸ ਸੰਬੰਧੀ ਪੰਜਾਬੀ ਵਿੱਚ ਇੱਕ ਖਾਣ ਵੀ ਬਹੁਤ ਪ੍ਰਚਲਿਤ ਹੈ, ਸਾਵਣ ਖੀਰ ਨਾ ਖਾਦੀਆ ਕਿਉਂ ਜੰਮਿਓ ਅਪਰਾਧੀਆ। ਸਾਵਣ ਮਹੀਨੇ ਨਾਲ ਹੀ ਸ਼ੁਰੂ ਹੋ ਜਾਂਦੀਆਂ ਹਨ ਤੀਆਂ, ਜਿਸ ਨੂੰ ਤੀਜ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ। ਦੇਸ਼ ਦੇ ਕੁਝ ਭਾਗਾਂ ਵਿੱਚ ਤੀਆਂ ਨੂੰ ਸ਼ਿਵ ਅਤੇ ਪਾਰਵਤੀ ਦੇ ਮਿਲਣ ਨਾਲ ਜੋੜਿਆ ਜਾਂਦਾ ਹੈ। ਕਈ ਥਾਈਂ ਤੀਜ ਦੇ ਤਿਉਹਾਰ ਨੂੰ ਹਰਿਆਵਲ ਤੀਆਂ ਦੇ ਨਾਲ ਨਾਲ ਜਾਣਿਆ ਜਾਂਦਾ ਹੈ। ਭਾਵੇਂ ਭਾਰਤ ਦੇ ਹਰ ਸੂਬੇ ਵਿੱਚ ਇਸ ਮਹੀਨੇ ਨੂੰ ਮਨਾਇਆ ਜਾਂਦਾ ਹੈ, ਪਰ ਪੰਜਾਬ ਅਤੇ ਇਸਦੇ ਗੁਆਂਢੀ ਸੂਬੇ ਹਰਿਆਣਾ ਅਤੇ ਰਾਜਸਥਾਨ ਵਿੱਚ ਇਸ ਨੂੰ ਮਨਾਉਣ ਦਾ ਵੱਖਰਾ ਹੀ ਢੰਗ ਹੈ। ਮੁਟਿਆਰਾਂ ਲਈ ਇਸ ਤਿਉਹਾਰ ਦੀ ਆਪਣੀ ਖਾਸ ਮਹੱਤਤਾ ਹੈ। ਸਾਉਣ ਸ਼ੁਰੂ ਹੁੰਦੇ ਹੀ ਪੰਜਾਬ ਅੰਦਰ ਨਵੀਆਂ ਵਿਆਹੀਆਂ ਕੁੜੀਆਂ ਨੂੰ ਤੀਆਂ ਦੇ ਸੰਧਾਰੇ ਭੇਜਣ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ। ਪੁਰਾਣੇ ਸਮਿਆਂ ਵਿੱਚ ਜਦੋਂ ਆਵਾਜਾਈ ਦੇ ਸਾਧਨ ਸੀਮਿਤ ਸਨ, ਕੁਝ ਕੋ ਤੇ ਵਿਆਹੀ ਕੁੜੀ ਵੀ ਆਪਣੇ ਆਪ ਨੂੰ ਪਰਦੇਸਣ ਸਮਝਦੀ ਸੀ, ਪੇਕੇ ਪਰਿਵਾਰ ਨੂੰ ਮਿਲਣ ਲਈ ਲੰਮਾ ਸਮਾਂ ਲੱਗ ਜਾਂਦਾ। ਸਾਵਣ ਦੇ ਅਨੇਕਾਂ ਅਜਿਹੇ ਗੀਤ ਮਿਲਦੇ ਹਨ ਜਿਨ੍ਹਾਂ ਰਾਹੀਂ ਇਹ ਕੁੜੀਆਂ ਆਪਣੇ ਦੂਰ ਵਸੇਂਦੇ ਮਾਪਿਆਂ ਨੂੰ ਚੇਤੇ ਕਰ ਗਾਉਂਦੀਆਂ, ਚੰਦ ਚੜ੍ਹ ਗਿਆ ਤੀਆਂ ਦੇ ਦਿਨ ਨੇੜੇ ਭੇਜੀ ਮਾਏ ਵੱਡੇ ਵੀਰ ਨੂੰ। ਅਤੇ ਜਦੋਂ ਕਿਸੇ ਕੁੜੀ ਦਾ ਵੀਰ ਉਸਦੀ ਭਾਬੋ ਨਾਲ ਸੰਧਾਰਾ ਲੈ ਕੇ ਉਸਦੇ ਘਰ ਜਾਂਦਾ ਤਾਂ ਭੈਣ ਆਪਣੀ ਅਥਾਹ ਖੁਸ਼ੀ ਨੂੰ ਸ਼ਬਦਾਂ ਵਿੱਚ ਬਿਆਨ ਕਰਦੀ ਗਾਉਂਦੀ, ਸਾਵਣ ਆਇਆ ਨੀ ਸਖੀਏ ਸਾਵਣ ਆਇਆ, ਇੱਕ ਤਾਂ ਆਇਆ ਮੇਰੀ ਅੰਮਾ ਦਾ ਜਾਇਆ, ਆ ਜਾਵੇ ਵੀਰਾ ਸੱਸ ਨਨਾਣ ਮੁੱਖ ਮੋੜਿਆ, ਆ ਜਾ ਵੀਰਾ ਚੜ ਉੱਚੀ ਉਡਾਰੀ ਆ ਜਾ। ਇਸ ਤਿਉਹਾਰ ਵਿੱਚ ਜਿੱਥੇ ਕੁੜੀਆਂ ਧੀਆਂ ਲਈ ਕਈ ਪ੍ਰਕਾਰ ਦਾ ਸਮਾਨ ਭੇਜਿਆ ਜਾਂਦਾ, ਉੱਥੇ ਨਾਲ ਹੀ ਉਹਨਾਂ ਦੇ ਸਹੁਰੇ ਪਰਿਵਾਰ ਨੂੰ ਖੁਸ਼ ਕਰਨ ਲਈ ਵੀ ਕੋਈ ਕਸਰ ਨਹੀਂ ਛੱਡੀ ਜਾਂਦੀ। ਸਾਉਣ ਮਹੀਨੇ ਕੁੜੀਆਂ ਇੱਕ ਜਗ੍ਹਾ ਇਕੱਠੀਆਂ ਹੋ ਕੇ ਪੂੜੇ ਅਤੇ ਗੁਲਗੁਲੇ ਬਣਾ ਕੇ ਰਲ ਮਿਲ ਬੈਠ ਖਾਉਂਦੀਆਂ ਨੇ। ਤੀਆਂ ਵਿੱਚ ਦਰਖਤ ਉੱਪਰ ਪੀਂਘ ਪਾਉਣਾ ਇੱਕ ਰਸਮ ਮੰਨੀ ਜਾਂਦੀ ਹੈ। ਜਦੋਂ ਤੀਆਂ ਵਾਲੀ ਜਗ੍ਹਾ ਉੱਪਰ ਕੋਈ ਨਵ ਵਿਆਹੀ ਕੁੜੀ ਜਾਂਦੀ ਤਾਂ ਨਿਨਾਣਾ ਅਤੇ ਹੋਰ ਕੁੜੀਆਂ ਉਸਦੇ ਪੇਕਿਆਂ ਤੋਂ ਲਿਆਂਦੀ ਗਈ ਨਵੀਂ ਪੱਟਰੀ ਦੀ ਮੰਗ ਕਰਦੀਆਂ। ਲੱਜ ਨੂੰ ਦਰਖਤ ਉੱਪਰ ਪੀਂਘ ਦੇ ਰੂਪ ਵਿੱਚ ਪਾ ਕੇ ਨਵ ਵਿਆਹੀ ਕੁੜੀ ਨੂੰ ਪੀਂਘ ਝੂਟਣ ਲਈ ਕੁੜੀਆਂ ਵੱਲੋਂ ਪੀਂਘ ਨੂੰ ਹੁਲਾਰਾ ਦੇ ਕੇ ਉਸ ਕੁੜੀ ਨੂੰ ਦਰਖਤ ਦੀ ਟੀਸੀ ਤੱਕ ਝੂਟਾ ਚੜ੍ਹਾਉਣ ਲਈ ਆਖਿਆ ਜਾਂਦਾ। ਇਸੇ ਤਰ੍ਹਾਂ ਸੱਜ ਵਿਆਹੀਆਂ ਅਤੇ ਕੁਆਰੀਆਂ ਕੁੜੀਆਂ ਵਾਰੋ ਵਾਰੀ ਪੀਂਘ ਝੂਟਦੀਆਂ, ਨਾਲ ਗਾਉਂਦੀਆਂ, ਆ ਗਿਆ ਮਹੀਨਾ ਸਾਉਣ ਦਾ, ਪਿਪਲਾਂ 'ਤੇ ਪੀਂਘਾਂ ਪਾਉਣ ਦਾ, ਮੋਰਾਂ ਨਾਲ ਸ਼ਰਤ ਲਗਾਉਣ ਦਾ, ਜ਼ਿੱਦ ਜ਼ਿੱਦ ਕੇ ਪੀਂਘ ਚੜ੍ਹਾਉਣ ਦਾ, ਨੱਚ ਨੱਚ ਕੇ ਧਰਤ ਧਮਕਾਉਣ ਦਾ। ਲੋਕ ਕਹਾਵਤ ਅਨੁਸਾਰ ਨਵ ਵਿਆਹੀ ਕੁੜੀ ਆਪਣੇ ਪੂਰੇ ਦਮ ਥੰਮ ਨਾਲ ਪੀਂਘ ਨੂੰ ਪੂਰੀ ਟੀਸੀ 'ਤੇ ਲਾ ਕੇ ਉਸ ਦਰਖਤ ਦੀ ਟਾਹਣੀ ਤੋੜ ਕੇ ਲਿਆਉਂਦੀ, ਜਿਸ ਨੂੰ ਸੱਸ ਦੀ ਨੱਕ ਵੱਢਣਾ ਕਿਹਾ ਜਾਂਦਾ। ਅਜਿਹੇ ਸਮੇਂ ਸੱਸਾਂ ਵੀ ਪਿੱਛੇ ਕਿੱਥੇ ਰਹਿੰਦੀਆਂ, ਉਹ ਵੀ ਤੀਆਂ ਮੌਕੇ ਪੇਕੇ ਨਾ ਜਾ ਸਕਣ ਵਾਲੀਆਂ ਵਿਹੁਤਾ ਮੁਟਿਆਰਾਂ ਨੂੰ ਤਾਨੇ ਮਾਰਦੀਆਂ ਕਹਿੰਦੀਆਂ, ਤੈਨੂੰ ਤੀਆਂ 'ਤੇ ਲੈਣ ਨਾ ਆਏ ਨੀ ਬਹੁਤਿਆਂ ਭਰਾਵਾਂ ਵਾਲੀ ਏ। ਇਹ ਵੀ ਹਕੀਕਤ ਹੈ ਕਿ ਜਿਹੜੀਆਂ ਵਿਹੁਤਾ ਮੁਟਿਆਰਾਂ ਸਾਵਣ ਮਹੀਨੇ ਆਪਣੇ ਪੇਕੇ ਨਹੀਂ ਪਹੁੰਚ ਪਾਉਂਦੀਆਂ, ਉਹ ਆਪਣੇ ਪੇਕੇ ਨੂੰ ਯਾਦ ਕਰਦੀਆਂ ਕਹਿੰਦੀਆਂ ਹਨ, ਪੇਕੇ ਪਿੰਡ ਦਿਆ ਪਿਪਲਾ, ਪੌਣਾ ਹੱਥ ਸੁਨੇਹਾ ਦੇ ਦੇਵੀ ਵੇ। ਸਾਉਣ ਮਹੀਨੇ ਤੀਆਂ ਵਾਲੀ ਥਾਂ 'ਤੇ ਪੈਣ ਵਾਲਾ ਗਿੱਧਾ ਵੀ ਵੇਖਣ ਯੋਗ ਹੁੰਦਾ ਹੈ। ਉੱਥੇ ਇੱਕ ਦੂਸਰੀ ਤੋਂ ਵੱਧ ਚੜ੍ਹ ਕੇ ਪਾਈ ਜਾਂਦੀ ਬੋਲੀ ਅਤੇ ਅੱਡੀਆਂ ਉੱਪਰ ਨੱਚ ਕੇ ਪਾਇਆ ਜਾਂਦਾ ਗਿੱਧਾ ਆਮ ਲੋਕਾਂ ਦੇ ਪੈਰਾਂ ਨੂੰ ਬੰਨ੍ਹ ਕੇ ਰੱਖ ਦਿੰਦਾ ਹੈ। ਇਸ ਗਿੱਧੇ ਦੌਰਾਨ ਪਾਈ ਜਾਣ ਵਾਲੀ ਕਿੱਕਲੀ ਦਾ ਵੀ ਆਪਣਾ ਹੀ ਰੰਗ ਰੂਪ ਹੁੰਦਾ ਹੈ। ਕੁੜੀਆਂ ਲਈ ਤੀਆਂ ਦਾ ਤਿਉਹਾਰ ਜਿੱਥੇ ਉਹਨਾਂ ਦੇ ਮਨ ਅੰਦਰ ਦੱਬੀ ਹਰ ਖੁਸ਼ੀ ਦੁੱਖ ਨੂੰ ਬਾਹਰ ਕੱਢਦਾ ਹੈ, ਉੱਥੇ ਸਾਉਣ ਦਾ ਇਹ ਮਹੀਨਾ ਦੂਰ ਦੁਰਾੜੇ ਵਿਆਹੀਆਂ ਬਚਪਨ ਦੀਆਂ ਸਹੇਲੀਆਂ ਦੀਆਂ ਰੀਝਾਂ ਸਦਰਾਂ ਨੂੰ ਫਿਰ ਤੋਂ ਇਕੱਠੀਆਂ ਕਰ ਦਿੰਦਾ ਹੈ। ਵਿਆਹੀਆਂ ਅਤੇ ਕੁਆਰੀਆਂ ਸਭ ਕੁੜੀਆਂ ਧੀਆਂ ਹੱਥਾਂ 'ਤੇ ਮਹਿੰਦੀ ਲਾਉਂਦੀਆਂ, ਬਾਹਾਂ ਵਿੱਚ ਕੱਚ ਦੀਆਂ ਚੂੜੀਆਂ ਨਾਲ ਵੱਖਰਾ ਸੰਗੀਤ ਛੇੜ ਦਿੰਦੀਆਂ ਹਨ। ਸਿਰਾਂ 'ਤੇ ਫੁਲਕਾਰੀਆਂ ਅਤੇ ਲਹਿਰੀਏ ਦੇ ਦੁਪੱਟੇ, ਸੋਹਣੇ ਵਾਲਾਂ ਦੀਆਂ ਪੱਟੀਆਂ ਗੁੰਦਾਉਣੀਆਂ ਅਤੇ ਪੈਰਾਂ ਵਿੱਚ ਸਗਲੇ ਅਤੇ ਪੰਜੇਬਾਂ ਚੂੜੀਆਂ ਨਾਲ ਰਲ ਕੇ ਸਾਉਣ ਮਹੀਨੇ ਦੇ ਜਸ਼ਨ ਨੂੰ ਹੋਰ ਦੁੱਗਣਾ ਕਰ ਦਿੰਦੇ। ਸਾਉਣ ਦੇ ਮਹੀਨੇ ਮੁਟਿਆਰਾਂ ਦਾ ਆਪਣੇ ਸਹੁਰੇ ਘਰ ਨੂੰ ਜਾਣ ਨੂੰ ਉੱਕਾ ਹੀ ਦਿਲ ਨਹੀਂ ਕਰਦਾ। ਜਦੋਂ ਕਿਸੇ ਕੁੜੀ ਦਾ ਪਤੀ ਉਸ ਨੂੰ ਲੈ ਕੇ ਜਾਣ ਦੀ ਜ਼ਿੱਦ ਕਰਦਾ ਤਾਂ ਕੁੜੀਆਂ ਇਸ ਗੱਲ ਨੂੰ ਤੀਆਂ ਵਿੱਚ ਪੈਣ ਵਾਲੇ ਗਿੱਧੇ ਅੰਦਰ ਪਤੀ ਪਤਨੀ ਦੀ ਭੂਮਿਕਾ ਵਾਲੀ ਬੋਲੀ ਪਾਉਂਦੀਆਂ ਕਹਿੰਦੀਆਂ, ਸਾਉਣ ਦਾ ਮਹੀਨਾ ਬਾਗਾਂ ਵਿੱਚ ਬੋਲਣ ਮੋਰ ਵੇ, ਜਾਂ ਮੈਂ ਨਹੀਂ ਸਹੁਰੇ ਜਾਣਾ ਗੱਡੀ ਨੂੰ ਖਾਲੀ ਮੋੜ ਵੇ। ਸਾਉਣ ਮਹੀਨੇ ਦੇ ਅਖੀਰਲੇ ਹਫ਼ਤੇ ਵੀਰਾਂ ਅਤੇ ਭੈਣਾਂ ਦਾ ਪਿਆਰਾ ਤਿਉਹਾਰ ਰੱਖੜੀ ਆ ਜਾਂਦਾ ਹੈ। ਭੈਣਾਂ ਆਪਣੇ ਵੀਰਾਂ ਦੇ ਗੁੱਟ ਉੱਤੇ ਰੱਖੜੀ ਬੰਨ੍ਹ ਕੇ ਵੀਰਾਂ ਦੀਆਂ ਲੰਬੀਆਂ ਉਮਰਾਂ ਦੀਆਂ ਦੁਆਵਾਂ ਕਰਦੀਆਂ ਹਨ। ਵੀਰ ਵੀ ਬੜੇ ਪਿਆਰ ਅਤੇ ਸਨੇਹ ਨਾਲ ਭੈਣਾਂ ਦੇ ਸਿਰ 'ਤੇ ਹੱਥ ਰੱਖ ਕੇ ਸਾਰੀ ਉਮਰ ਉਹਨਾਂ ਦਾ ਹਰ ਦੁੱਖ ਸੁੱਖ ਵੀ ਸਾਥ ਦੇਣ ਦਾ ਵਾਅਦਾ ਕਰਦੇ ਨੇ। ਰੱਖੜ ਪੁੰਨਿਆ ਦੇ ਅਖੀਰਲੇ ਸਾਵੇਂ ਅਤੇ ਚੰਨ ਦੀ ਚਾਨਣੀ ਰਾਤ ਵਿੱਚ ਤਾਂ ਜਿਵੇਂ ਕੁਦਰਤੀ ਸੁੰਦਰਤਾ ਅਤੇ ਮਹਿਕਾਂ ਦਾ ਹੜ੍ਹ ਜਿਹਾ ਆ ਜਾਂਦਾ ਹੈ। ਸਾਉਣ ਦਾ ਪੂਰਾ ਮਹੀਨਾ ਪਿੰਡਾਂ ਵਿੱਚ ਕੁਦਰਤ ਦਾ ਵਰਦਾਨ ਸਮਝ ਕੇ ਮਨਾਇਆ ਜਾਂਦਾ ਹੈ। ਇਸੇ ਕਰਕੇ ਤਾਂ ਮਹੀਨੇ ਦੇ ਅੰਤ ਵਿੱਚ ਕੁੜੀਆਂ ਸਾਉਣ ਨੂੰ ਆਪਣੇ ਭਰਾ ਵਾਂਗ ਸੰਬੋਧਿਤ ਅਤੇ ਭਾਦੋ ਦੇ ਮਹੀਨੇ ਨੂੰ ਗਾਲਾਂ ਦਿੰਦੀਆਂ ਕਹਿੰਦੀਆਂ ਹਨ, ਸਾਉਣ ਵੀਰ ਇਕੱਠਿਆਂ ਕਰੇ ਭਾਦੋ ਵਿਛੋੜਾ ਪਾਵੇ। ਤੀਆਂ ਦੇ ਆਖਰੀ ਦਿਨ ਪਾਣੀ ਨਾਲ ਭਰੀ ਗੜਵੀ ਵਿੱਚ ਦੱਬ ਪਾ ਕੇ ਕੁੜੀਆਂ ਇਸ ਪਾਣੀ ਦਾ ਛਿੱਟਾ ਘਰ ਦੀ ਦਲੀਜ਼ 'ਤੇ ਦਿੰਦੀਆਂ, ਗੀਤ ਗਾਉਂਦੀਆਂ, ਭਾਦੋ ਮਹੀਨੇ ਦੇ ਚੜ੍ਹਦਿਆਂ ਸਾਰੀਆਂ ਸਹੇਲੀਆਂ ਤੀਆਂ ਤੀਜ ਦੀਆਂ ਵਰੇ ਦਿਨਾਂ ਨੂੰ ਫੇਰ ਮਿਲਣ ਦੀ ਆਸ ਲੈ ਕੇ ਸਹੁਰਿਆਂ ਨੂੰ ਜਾਣ ਦੀ ਤਿਆਰੀ ਸ਼ੁਰੂ ਕਰ ਦਿੰਦੀਆਂ ਹਨ। ਪਰ ਅਜੋਕੇ ਦੌਰ ਵਿੱਚ ਇਸ ਤਿਉਹਾਰ ਦੇ ਰੰਗ ਬਦਲ ਗਏ ਨੇ। ਸਮੇਂ ਦੀ ਬਦਲਦੀ ਚਾਲ ਨਾਲ ਸਮਾਜਿਕ ਰਵਾਇਤਾਂ ਵਿੱਚ ਵੀ ਪਰਿਵਰਤਨ ਆ ਗਿਆ। ਹੁਣ ਇਹ ਤਿਉਹਾਰ ਸਿਰਫ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਇੱਕ ਆਈਟਮ ਜਿਹਾ ਬਣ ਕੇ ਰਹਿ ਗਿਆ। ਘਰ ਬਣਨ ਵਾਲੇ ਜ਼ਿਆਦਾਤਰ ਪਕਵਾਨ ਹੁਣ ਦੁਕਾਨਾਂ ਉੱਪਰ ਮਿਲਣੇ ਸ਼ੁਰੂ ਹੋ ਗਏ ਨੇ। ਪਹਿਲਾਂ ਹਰ ਪਿੰਡ ਅਤੇ ਸ਼ਹਿਰ ਵਿੱਚ ਤੀਆਂ ਦਾ ਤਿਉਹਾਰ ਮਨਾਉਣ ਲਈ ਜਗ੍ਹਾ ਛੱਡੀ ਹੁੰਦੀ ਸੀ, ਹੁਣ ਉੱਥੇ ਇਮਾਰਤਾਂ ਖੜੀਆਂ ਹੋ ਗਈਆਂ ਨੇ। ਹੁਣ ਨਾ ਹੀ ਸਾਵੇ ਅਤੇ ਤੀਆਂ ਮਨਾਏ ਜਾਂਦੇ ਹਨ ਅਤੇ ਨਾ ਹੀ ਪਿੱਪਲਾਂ 'ਤੇ ਪੀਂਘਾਂ ਪੈਂਦੀਆਂ ਨੇ। ਹੁਣ ਤਾਂ ਬੱਦਲਾਂ ਨੂੰ ਦੇਖ ਮੋਰਾਂ ਕੋਲ ਆਪਣੇ ਖੰਭ ਫੈਲਾਉਣ ਦੀ ਜਗ੍ਹਾ ਤੱਕ ਨਹੀਂ ਬਚੀ। ਸ਼ਹਿਰਾਂ ਵਿੱਚ ਕੀ ਪਿੰਡਾਂ ਦੇ ਲੋਕਾਂ ਨੂੰ ਵੀ ਪਰੰਪਰਾਗਤ ਪਹਿਰਾਵੇ ਬਾਰੇ ਜਾਣਕਾਰੀ ਨਹੀਂ ਰਹੀ। ਗਿੱਧੇ ਅਤੇ ਗੀਤ ਵੀ ਫੈਸ਼ਨ ਦਾ ਸਾਧਨ ਬਣ ਗਏ ਨੇ। ਇਨਸਾਨ ਬਦਲ ਗਏ ਨੇ, ਸਟਾਈਲ ਬਦਲ ਗਏ ਨੇ, ਪਰ ਕੁਦਰਤ ਰਾਣੀ ਅੱਜ ਵੀ ਪਹਿਲਾਂ ਵਾਂਗ ਹੀ ਸਾਉਣ ਦੇ ਮਹੀਨੇ ਦੇ ਜਸ਼ਨ ਮਨਾਉਣ ਦੀ ਤੁਰੀ ਆ ਰਹੀ ਹੈ। ਪ੍ਰਕਿਰਤੀ ਨੇ ਆਪਣਾ ਰੂਪ ਅੱਜ ਵੀ ਨਹੀਂ ਬਦਲਿਆ। ਅੱਜ ਵੀ ਸਾਵਣ ਉਸ ਤਰ੍ਹਾਂ ਹੀ ਗੜਕਦਾ, ਗੱਜਦਾ ਅਤੇ ਛਮ ਛਮ ਵਸਦਾ ਹੈ। ਸਾਰੀ ਕਾਇਨਾਤ ਹੁਣ ਵੀ ਬਾਰਿਸ਼ ਵਿੱਚ ਨਹਾ ਕੇ ਹਰੇ ਰੰਗ ਦਾ ਦੁਸ਼ਾਲਾ ਧਾਰਦੀ ਹੈ, ਪਰ ਅਜੋਕਾ ਮਨੁੱਖ ਕੁਦਰਤ ਦੇ ਇਹਨਾਂ ਅਨਮੋਲ ਨਜ਼ਾਰਿਆਂ ਤੋਂ ਵਾਂਝਾ ਅਤੇ ਸੱਖਣਾ ਹੋ ਚੁੱਕਾ ਹੈ। ਸਾਨੂੰ ਮੁੜ ਬਹੁਤ ਲੋੜ ਹੈ ਰਲ ਬੈਠਣ ਦੀ, ਦੁੱਖ ਸੁੱਖ ਫਰੋਲਣ ਅਤੇ ਮਨ ਦੇ ਚਾਅ ਪੂਰੇ ਕਰਨ ਵਾਲੇ ਇਹਨਾਂ ਤਿਉਹਾਰਾਂ ਦੀ, ਜੋ ਸਾਡੀਆਂ ਮਾਨਸਿਕ ਗੁਜਲਾਂ ਨੂੰ ਦੂਰ ਕਰਕੇ ਸਾਨੂੰ ਮੁੜ ਜ਼ਿੰਦਗੀ ਜਿਉਣ ਜੋਗਾ ਕਰਨ ਵਿੱਚ ਮਦਦ ਕਰਦੇ ਨੇ। ਆਓ ਰਲ ਮਿਲ ਕੇ ਇੱਕ ਵਾਰ ਫੇਰ ਤੋਂ ਇਸ ਸਾਵਣ ਦੇ ਮਹੀਨੇ ਦਾ ਆਨੰਦ ਮਾਣੀਏ। ਆਪਣੇ ਪਰਿਵਾਰ, ਮਿੱਤਰਾਂ ਨੂੰ ਇਕੱਠਾ ਕਰਕੇ ਆਪਣੀਆਂ ਭਾਵਨਾਵਾਂ ਨੂੰ ਇਸ ਮੀਂਹ ਦੀ ਫੁਹਾਰ ਵਿੱਚ ਭਿੱਜਣ ਦੇਈਏ।
1: ਭੈਣੇ, ਸਾਵਣ ਆਇਆ ਇਸ ਵਿਸ਼ੇ 'ਤੇ ਵਾਰਤਾ ਤੁਸੀਂ ਸੁਣ ਰਹੇ ਸੀ ਡਾਕਟਰ ਮਨੀਸ਼ਾ ਬੱਤਰਾ ਤੋਂ। ਸਾਉਣ ਦਾ ਮਹੀਨਾ ਹੋਵੇ ਅਤੇ ਭੈਣ ਵੀਰ ਨੂੰ ਕਿਸ ਤਰ੍ਹਾਂ ਆਪਣੇ ਪੇਕੇ ਪਿੰਡ ਲਿਜਾਣ ਲਈ ਅਰਜੋਈ ਕਰ ਦਈਏ। ਆਓ ਸੁਣਦੇ ਹਾਂ ਗਾਇਕਾ ਸਰਬਜੀਤ ਅਤੇ ਗੁਰਦੀਪ ਸਿੰਘ ਦੀਆਂ ਆਵਾਜ਼ਾਂ 'ਚ ਇਹ ਗੀਤ। ਛੱਲੀਆਂ ਛੱਲੀਆਂ ਛੱਲੀਆਂ, ਵੀਰਾ ਮੈਨੂੰ ਲੈ ਚੱਲ ਵੇ, ਮੇਰੀਆਂ ਕੱਤਣ ਸਹੇਲੀਆਂ ਕੱਲੀਆਂ।

0: ਦੇ।
1: ਸਰਬਜੀਤ ਤੇ ਗੁਰਦੀਪ ਸਿੰਘ ਦੀਆਂ ਆਵਾਜ਼ਾਂ 'ਚ ਇਹ ਗੀਤ ਤੁਸੀਂ ਸੁਣ ਰਹੇ ਸੀ। ਸੱਚੀਏ, ਭੈਣ ਭਰਾ ਜਿੰਨੇ ਮਰਜ਼ੀ ਵੱਡੇ ਹੋ ਜਾਣ, ਉਹਨਾਂ ਦਾ ਪਿਆਰ ਹਮੇਸ਼ਾ ਹੀ ਬਰਕਰਾਰ ਰਹਿੰਦਾ ਹੈ। ਆਸ ਹੈ ਕਿ ਮਿੱਟੀ ਦੀ ਮਹਿਕ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਇਸ ਦੇ ਨਾਲ ਹੀ ਮਿੱਟੀ ਦੀ ਮਹਿਕ ਪ੍ਰੋਗਰਾਮ ਦਾ ਸਮਾਂ ਹੁਣ ਖਤਮ ਹੁੰਦਾ ਹੈ। ਹੁਣ ਸ਼ਮਿੰਦਰ ਕਲੇਰ ਨੂੰ ਇਜਾਜ਼ਤ ਦਿਓ।